0: 92.3 FM
1: 92.3 FM ਤੇ
2: ਇਸ ਵੇਲੇ ਸਨਿਚਰਵਾਰ ਰਾਤ ਦੇ 11 ਵੱਜ ਚੁੱਕੇ ਹਨ। ਤੁਸੀਂ ਪੰਜਾਬੀ ਪ੍ਰੋਗਰਾਮ ਸੁਣ ਰਹੇ ਹੋ ਜੋ ਕਿ ਰੇਡੀਓ 3ZZZ ਦੁਆਰਾ 92.3 FM ਫ੍ਰੀਕੁਐਂਸੀ ਉੱਪਰ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਅੱਜ ਦਾ ਇਹ ਪੰਜਾਬੀ ਪ੍ਰੋਗਰਾਮ ਲੈ ਕੇ ਮੈਂ ਵਰਿੰਦਰ ਸਿੰਘ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਬਦ ਗੁਰਬਾਣੀ, ਕੁਝ ਗੀਤ ਅਤੇ ਜਾਣਕਾਰੀਆਂ ਆਪ ਦੇ ਮੈਂ ਰੂਬਰੂ ਕਰਨ ਦੀ ਕੋਸ਼ਿਸ਼ ਕਰਾਂਗਾ। ਮੈਂ ਸਾਰੇ ਸਰੋਤਿਆਂ ਦਾ ਅੱਜ ਦੇ ਪ੍ਰੋਗਰਾਮ ਵਿੱਚ ਸਵਾਗਤ ਕਰਦਾ ਹਾਂ। ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੈਂ ਉਮੀਦ ਕਰਦਾ ਹਾਂ ਕਿ ਅੱਜ ਦਾ ਪ੍ਰੋਗਰਾਮ ਤੁਸੀਂ ਪਸੰਦ ਕਰੋਗੇ। ਪੰਜਾਬੀ ਦੇ ਪ੍ਰੋਗਰਾਮ ਰੇਡੀਓ 92.3 FM 'ਤੇ ਹਫ਼ਤੇ ਦੇ ਵਿੱਚ 3 ਦਿਨ ਪ੍ਰਸਾਰਿਤ ਕੀਤੇ ਜਾਂਦੇ ਹਨ। ਸੋਮਵਾਰ ਸਵੇਰੇ 11 ਵਜੇ ਤੋਂ ਲੈ ਕੇ 12 ਵਜੇ ਤੱਕ, ਬੁੱਧਵਾਰ ਸਵੇਰੇ 11 ਵਜੇ ਤੋਂ ਲੈ ਕੇ 12 ਵਜੇ ਤੱਕ ਅਤੇ ਸ਼ਨਿਚਰਵਾਰ ਰਾਤ ਨੂੰ 11 ਵਜੇ ਤੋਂ ਲੈ ਕੇ 1 ਵਜੇ ਤੱਕ। ਇਹ ਪ੍ਰੋਗਰਾਮ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਆਸਟ੍ਰੇਲੀਅਨ ਈਸਟਰਨ ਡੇ ਟਾਈਮ ਮੁਤਾਬਕ ਲਾਈਵ ਸੁਣ ਸਕਦੇ ਹੋ ਔਨਲਾਈਨ www.3zzz.com.au ਤੇ ਜਾ ਕੇ। ਲਓ ਪ੍ਰੋਗਰਾਮ ਨੂੰ ਸ਼ੁਰੂ ਕਰਨ ਜਾ ਰਿਹਾ ਹਾਂ ਸ਼ਬਦ ਗੁਰਬਾਣੀ ਦੇ ਨਾਲ। ਅੱਜ ਦਾ ਪਾਵਨ ਸ਼ਬਦ ਹੈ ਦਾਗੇ ਹੋਏ ਸੋ ਰਣ ਮੈਂ ਜੂਝੈ, ਜਿਸ ਨੂੰ ਗਾਇਨ ਕਰ ਰਹੇ ਹਨ ਭਾਈ ਸ਼ੁਭਦੀਪ ਸਿੰਘ ਜੀ ਅਤੇ ਉਹਨਾਂ ਦੇ ਸਾਥੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਵਾਲੇ। ਅਤੇ ਲਓ ਸ਼ਬਦ ਸ਼੍ਰਵਣ ਕਰੋ ਜੀ।

ਹੁਣੇ ਤੁਸੀਂ ਗੁਰਬਾਣੀ ਸ਼ਬਦ ਸ਼੍ਰਵਣ ਕਰ ਰਹੇ ਸੀ। ਦਾਗੇ ਹੋਏ ਸੋ ਰਣਮੈ ਜੂਝੈ, ਜਿਸ ਨੂੰ ਗਾਇਨ ਕਰ ਰਹੇ ਸਨ ਭਾਈ ਸ਼ੁਭਦੀਪ ਸਿੰਘ ਜੀ, ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਵਾਲੇ। ਇਸ ਹਫ਼ਤੇ ਦੇ ਵਿੱਚ ਦੋ ਘਟਨਾਵਾਂ, ਇਤਿਹਾਸਕ ਘਟਨਾਵਾਂ ਵਾਪਰੀਆਂ। ਪਿਛਲੇ ਸਮੇਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੈਲੰਡਰ ਅਨੁਸਾਰ 17 ਮਈ ਨੂੰ ਛੋਟਾ ਘੱਲੂਘਾਰਾ ਅਤੇ 22 ਮਈ ਨੂੰ ਪਾਉਂਟਾ ਸਾਹਿਬ ਦਾ ਸਾਕਾ। ਸਭ ਤੋਂ ਪਹਿਲਾਂ ਮੈਂ ਆਪ ਜੀ ਨੂੰ ਪਾਉਂਟਾ ਸਾਹਿਬ ਦੇ ਸਾਕੇ ਬਾਰੇ ਦੱਸਣ ਦੀ ਕੋਸ਼ਿਸ਼ ਕਰਾਂਗਾ। ਸਰਬੰਸਦਾਨੀ ਦੀਨ ਬੰਧੂ ਕਲਮ ਦੇ ਤਣੀ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਜ਼ਿਲ੍ਹਾ ਸਿਰਮੌਰ ਦੀ ਰਿਆਸਤ ਨਾਹਨ, ਹਿਮਾਚਲ ਪ੍ਰਦੇਸ਼ ਦੇ ਰਾਜਾ ਮੇਦਨੀ ਪ੍ਰਸ਼ਾਦ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਅਨੰਦਪੁਰ ਸਾਹਿਬ ਤੋਂ ਨਾਹਨ ਗਏ। ਰਾਜਾ ਮੇਦਨੀ ਪ੍ਰਸ਼ਾਦ ਚਾਹੁੰਦਾ ਸੀ ਗੁਰੂ ਜੀ ਆਪਣਾ ਨਿਵਾਸ ਉਹਦੀ ਰਿਆਸਤ ਦੇ ਵਿੱਚ ਕਰ ਲੈਣ। ਗੁਰੂ ਜੀ ਨੂੰ ਕਈ ਸਥਾਨ ਦਿਖਾਏ। ਉਹਨਾਂ ਨੇ ਜਮੁਨਾ ਕਿਨਾਰੇ ਇੱਕ ਰਮਣੀਕ ਥਾਂ ਪਸੰਦ ਕੀਤੀ। 1685 ਈਸਵੀ ਦੇ ਵਿੱਚ ਸ਼੍ਰੀ ਪਾਉਂਟਾ ਸਾਹਿਬ ਦੀ ਨੀਂਹ ਰੱਖੀ ਗਈ। ਬਹੁਤ ਸਾਰੀ ਬਾਣੀ ਉਹਨਾਂ ਨੇ ਇੱਥੇ ਹੀ ਗੁਰੂ ਸਾਹਿਬ ਨੇ ਉਚਾਰੀ। ਗੁਰੂ ਜੀ ਨੂੰ 1687 ਈਸਵੀ ਦੇ ਵਿੱਚ ਇੱਥੇ ਹੀ ਰਹਿੰਦਿਆਂ ਹੋਇਆਂ ਭੰਗਾਣੀ ਦਾ ਯੁੱਧ ਲੜਨਾ ਪਿਆ। ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦਾ ਜਨਮ ਵੀ ਇਸੇ ਅਸਥਾਨ 'ਤੇ ਹੋਇਆ। ਗੁਰਦੁਆਰਾ ਸ਼੍ਰੀ ਪਾਉਂਟਾ ਸਾਹਿਬ ਦੀ ਸਿੱਖ ਇਤਿਹਾਸ ਦੇ ਵਿੱਚ ਬੜੀ ਮਹੱਤਤਾ ਹੈ। ਭੰਗਾਣੀ ਦੇ ਯੁੱਧ ਤੋਂ ਬਾਅਦ ਜਦ ਗੁਰੂ ਗੋਬਿੰਦ ਸਿੰਘ ਜੀ ਪਾਉਂਟਾ ਸਾਹਿਬ ਤੋਂ ਸ਼੍ਰੀ ਅਨੰਦਪੁਰ ਸਾਹਿਬ ਨੂੰ ਗਏ ਤਾਂ ਉਹਨਾਂ ਨੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਸੀ ਉਹਦਾ ਕਾਰਜ ਬਾਬਾ ਬਿਸ਼ਨ ਸਿੰਘ ਜੀ ਨੂੰ ਸੌਂਪ ਦਿੱਤਾ। ਬਾਬਾ ਬਿਸ਼ਨ ਸਿੰਘ ਤੋਂ ਬਾਅਦ ਗੁਰਦੁਆਰਾ ਸ਼੍ਰੀ ਪਾਉਂਟਾ ਸਾਹਿਬ ਦੀ ਸੇਵਾ ਸੰਭਾਲ ਦਾ ਪ੍ਰਬੰਧ ਮਹੰਤਾਂ ਦੇ ਰਾਹੀਂ ਹੁੰਦਾ ਰਿਹਾ, ਜਿਨ੍ਹਾਂ ਦੇ ਲਾਲਚ ਵੱਸ ਹੋ ਕੇ ਬੇਅੰਤ ਕੁਰੀਤੀਆਂ ਅਤੇ ਮਨਮਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਦ ਮਹੰਤ ਗੁਰਦਿਆਲ ਸਿੰਘ ਦੇ ਵੱਲੋਂ ਗੁਰਦੁਆਰਾ ਪਾਉਂਟਾ ਸਾਹਿਬ ਦੀ ਹੱਦ ਦੇ ਅੰਦਰ ਕੀਤੇ ਜਾ ਰਹੇ ਕੁਕਰਮਾਂ ਬਾਰੇ ਸਿੱਖ ਪੰਥ ਦੀ ਜਥੇਬੰਦੀ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੇ ਜਥੇਦਾਰ ਬਾਬਾ ਹਰਭਜਨ ਸਿੰਘ ਨੂੰ ਸੰਗਤਾਂ ਦੁਆਰਾ ਪਤਾ ਲੱਗਾ। ਉੱਥੇ ਪਹੁੰਚ ਕੇ ਗੁਰਦੁਆਰਾ ਪਾਉਂਟਾ ਸਾਹਿਬ ਦੀ ਪਵਿੱਤਰਤਾ ਅਤੇ ਮਰਿਆਦਾ ਬਹਾਲ ਕਰਨ ਲਈ ਉੱਥੇ 101 ਸ਼੍ਰੀ ਅਖੰਡ ਪਾਠਾਂ ਦੀ ਲੜੀ ਆਰੰਭ ਕਰ ਦਿੱਤੀ। 23ਵਾਂ ਸ਼੍ਰੀ ਅਖੰਡ ਪਾਠ ਸਾਹਿਬ ਚੱਲ ਰਿਹਾ ਸੀ। 22 ਮਈ ਸੰਨ 1964 ਨੂੰ ਮੰਗਲਵਾਰ ਵਾਲੇ ਦਿਨ ਸਵੇਰੇ ਤਹਿਸੀਲਦਾਰ ਆਇਆ ਅਤੇ ਕਿਹਾ ਕਿ DC ਸਾਹਿਬ ਮਿਸਟਰ RK ਚੰਡੋਲ ਨੇ ਗੱਲਬਾਤ ਕਰਨ ਲਈ ਬਾਬਾ ਹਰਭਜਨ ਸਿੰਘ ਨੂੰ ਨਾਹਨ ਵਿਖੇ ਬੁਲਾਇਆ ਹੈ। ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਸਿਰਮੌਰ ਦੇ ਪ੍ਰਸ਼ਾਸਨ ਨੇ ਰੈਸਟ ਹਾਊਸ ਦੇ ਵਿੱਚ ਬੁਲਾ ਕੇ ਬਾਬਾ ਹਰਭਜਨ ਸਿੰਘ ਨੂੰ ਧੋਖੇ ਦੇ ਨਾਲ ਗ੍ਰਿਫਤਾਰ ਕਰ ਲਿਆ। RK ਚੰਡੇਲ ਨੇ ਭਾਰੀ ਹਥਿਆਰਬੰਦ ਪੁਲਿਸ ਬਲ ਲੈ ਕੇ ਗੁਰਦੁਆਰਾ ਪਾਉਂਟਾ ਸਾਹਿਬ ਨੂੰ ਘੇਰਾ ਪਾ ਲਿਆ। ਸਿੰਘਾਂ ਨੂੰ ਚੇਤਾਵਨੀ ਦਿੱਤੀ ਬਾਹਰ ਆਉਣ ਦੀ। ਗੁਰਦੁਆਰਾ ਸਾਹਿਬ ਅੰਦਰ 15 ਸਿੱਖ ਹਾਜ਼ਰ ਸੀ। ਚਸ਼ਮਦੀਦ ਗਵਾਹ ਸਨ ਜੋ ਜਥੇਦਾਰ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ, ਜੋ ਮੌਕੇ 'ਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੌਰ ਕਰਨ ਦੀ ਸੇਵਾ ਕਰ ਰਹੇ ਸਨ, 3 ਗੋਲੀਆਂ ਲੱਗਣ ਕਰਕੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਪੁਲਿਸ ਅਤੇ ਮਹੰਤ ਗੁਰਦਿਆਲ ਸਿੰਘ ਦੇ ਹਥਿਆਰਬੰਦ ਬਦਮਾਸ਼ਾਂ ਵੱਲੋਂ ਸ਼ਾਂਤੀਪੂਰਵਕ ਢੰਗ ਨਾਲ ਸ਼੍ਰੀ ਅਖੰਡ ਪਾਠ ਸਾਹਿਬ ਕਰ ਰਹੇ ਨਿਹੰਗ ਸਿੰਘਾਂ ਉੱਤੇ ਅੰਨ੍ਹੇਵਾਹ ਗੋਲੀ ਚਲਾਈ ਗਈ। ਗੋਲੀ ਕਾਰਨ ਗੁਰਦੁਆਰਾ ਸ਼੍ਰੀ ਪਾਉਂਟਾ ਸਾਹਿਬ ਦੀ ਪਵਿੱਤਰਤਾ ਕਾਇਮ ਰੱਖਣ ਲਈ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਜਥੇਬੰਦੀ ਦੇ 11 ਨਿਹੰਗ ਸਿੰਘ ਸ਼ਹੀਦ ਹੋ ਗਏ। ਸ਼੍ਰੀ ਪਾਉਂਟਾ ਸਾਹਿਬ ਦੇ ਸ਼ਹੀਦੀ ਸਾਕੇ ਵਿੱਚ ਜੋ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਉਹਨਾਂ ਵਿੱਚ ਖੁਦ ਜਥੇਦਾਰ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ ਸ਼ਾਮਲ ਸਨ। ਇਸ ਸਾਕੇ ਦੇ ਵਿੱਚ ਸ਼ਹੀਦ ਹੋਏ ਸਮੂਹ ਸਿੰਘਾਂ ਨੂੰ ਅਸੀਂ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ। ਇਹ ਸੀ ਇੱਕ ਜਾਣਕਾਰੀ ਗੁਰਦੁਆਰਾ ਪਾਉਂਟਾ ਸਾਹਿਬ ਦੇ ਬਾਰੇ। ਤੇ ਲਓ ਹੁਣ ਸੁਣਦੇ ਹਾਂ ਗੀਤ।

ਹੋਰ ਜਾਣਕਾਰੀ ਛੋਟੇ ਘੱਲੂਘਾਰੇ ਬਾਰੇ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਕੈਲੰਡਰ ਦੇ ਮੁਤਾਬਕ 17 ਮਈ ਨੂੰ ਇਸ ਸਾਲ ਉਸਦੀ ਯਾਦਗਾਰ ਮਨਾਈ ਗਈ। ਲਿਖਦੇ ਹਨ, ਖਾਲਸਾ ਪੰਥ ਦੀ ਸਿਰਜਣਾ ਪਿੱਛੋਂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਉਦੇਸ਼ ਸੀ ਜਬਰ ਅਤੇ ਜ਼ੁਲਮ ਨੂੰ ਜੜ੍ਹੋਂ ਪੁੱਟ ਕੇ ਹਲੇਮੀ ਰਾਜ ਦੀ ਸਥਾਪਨਾ ਕਰਨਾ। ਮਰਜੀਵੜੇ ਸਿੰਘਾਂ ਨੇ ਸ਼ਹਾਦਤਾਂ ਦੇ ਕੇ ਤੋੜ ਨਵਾਇਆ। ਹਾਕਮਾਂ ਵੱਲੋਂ ਸਿੱਖ ਕੌਮ ਦਾ ਖੁਰਾ ਖੋਜ ਮਿਟਾਉਣ ਦੇ ਕੁਝ ਯਤਨ ਕੀਤੇ ਗਏ। ਇਹਨਾਂ ਘਟਨਾਵਾਂ ਨੂੰ ਸਿੱਖ ਇਤਿਹਾਸ ਦੇ ਵਿੱਚ ਘੱਲੂਘਾਰੇ ਵੱਲੋਂ ਜਾਣਿਆ ਜਾਂਦਾ ਹੈ। ਛੋਟਾ ਘੱਲੂਘਾਰਾ ਜੋ ਸੀ ਸੰਨ 1746 ਦੇ ਵਿੱਚ ਗੁਰਦਾਸਪੁਰ ਦੇ ਛੰਬ ਕਾਨੂੰਵਾਲ ਵਿਖੇ ਵਾਪਰਿਆ। ਇਹ ਘੱਲੂਘਾਰਾ ਮਾਰਚ ਮਹੀਨੇ ਤੋਂ ਸ਼ੁਰੂ ਹੋ ਕੇ ਮਈ ਮਹੀਨੇ ਤੱਕ ਚੱਲਦਾ ਰਿਹਾ। 1745 ਈਸਵੀ ਦੇ ਵਿੱਚ ਯਹੀਆ ਖਾਨ ਲਾਹੌਰ ਦਾ ਸੂਬੇਦਾਰ ਬਣਿਆ। ਉਹ ਸਿੱਖ ਕੌਮ ਦਾ ਨਾਮੋ ਨਿਸ਼ਾਨ ਮਿਟਾਉਣਾ ਚਾਹੁੰਦਾ ਸੀ। ਉਹਨੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕਲਾਨੌਰ ਦੇ ਦੋ ਭਰਾਵਾਂ ਲਖਪਤ ਰਾਏ ਜਸਪਤ ਰਾਏ ਨੂੰ ਲਾਹੌਰ ਦਾ ਦੀਵਾਨ ਅਤੇ ਅਹਿਮਦਾਬਾਦ ਦਾ ਫੌਜਦਾਰ ਨਿਯੁਕਤ ਕਰ ਦਿੱਤਾ। ਅਹਿਮਦਾਬਾਦ ਦੇ ਨਜ਼ਦੀਕ ਗੁਰਦੁਆਰਾ ਰੋੜੀ ਸਾਹਿਬ ਵਿਖੇ ਇੱਕ ਸਿੱਖ ਜਥੇ ਦੀ ਆਮਦ ਦੀ ਖਬਰ ਦੀਵਾਨ ਲਖਪਤ ਰਾਏ ਕੋਲ ਪੁੱਜੀ ਅਤੇ ਆਪਣੇ ਭਰਾ ਨੂੰ ਫੌਜ ਲੈ ਕੇ ਸਿੱਖ ਜਥੇ ਨੂੰ ਵਾਪਸ ਭੇਜਣ ਲਈ ਰਵਾਨਾ ਕੀਤਾ। ਸਿੱਖ ਜੋ ਸਨ ਜਸਪਤ ਰਾਏ ਦੇ ਨਾਲ ਲੜਨਾ ਨਹੀਂ ਸੀ ਚਾਹੁੰਦੇ। ਹੰਕਾਰ ਦੇ ਵਿੱਚ ਉਹਨੇ ਜਸਪਤ ਰਾਏ ਨੇ ਜਥੇ ਉੱਤੇ ਹਮਲਾ ਕੀਤਾ। ਭਾਈ ਨਿਬਾਹੂ ਸਿੰਘ ਨੇ ਜਸਪਤ ਰਾਏ ਦਾ ਸਿਰ ਕਲਮ ਕਰ ਦਿੱਤਾ। ਸ਼ਾਹੀ ਫੌਜ ਮੈਦਾਨ ਛੱਡ ਕੇ ਭੱਜ ਗਈ। ਭਰਾ ਦੀ ਮੌਤ ਦੀ ਖਬਰ ਜਦ ਲਖਪਤ ਰਾਏ ਕੋਲ ਪਹੁੰਚੀ ਤਾਂ ਉਹਨੇ ਯਹੀਆ ਖਾਨ ਦੀ ਕਚਹਿਰੀ ਦੇ ਵਿੱਚ ਆਪਣੀ ਪੱਗ ਉਤਾਰ ਕੇ ਕਸਮ ਖਾਧੀ ਕਿ ਜਿੰਨਾ ਚਿਰ ਉਹ ਸਿੱਖਾਂ ਦਾ ਖੁੜਾ ਕੁਝ ਨਹੀਂ ਮਿਟਾ ਦਊਗਾ ਸਿਰ 'ਤੇ ਪੱਗ ਨੂੰ ਹੀ ਰੱਖੂਗਾ। ਲਾਹੌਰ ਦੇ ਆਸ ਪਾਸ ਵੱਸਦੇ ਸਿੱਖਾਂ ਨੂੰ ਕਤਲ ਕਰਾਉਣਾ ਉਹਨੇ ਸ਼ੁਰੂ ਕਰ ਦਿੱਤਾ। ਐਲਾਨ ਵੀ ਕਰਵਾ ਦਿੱਤਾ ਗਿਆ ਕੋਈ ਵੀ ਸਿੱਖ ਗੁਰਬਾਣੀ ਨਹੀਂ ਪੜੂਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪਾਂ ਦੀ ਬੈਦ ਵੀ ਕੀਤੀ। ਸਿੰਘ ਘਰ ਘਾਟ ਛੱਡ ਕੇ ਗੁਰਦਾਸਪੁਰ ਜ਼ਿਲ੍ਹੇ ਦੇ ਕਾਦੀਆਂ ਕਸਬਾ ਨੇੜੇ ਕਾਨੂੰਵਾਨ ਛੰਬ ਦੇ ਵਿੱਚ ਜਾ ਕੇ ਉਹਨਾਂ ਨੇ ਟਿਕਾਣਾ ਕਰ ਲਿਆ। ਇਸ ਛੰਬ ਦੇ ਵਿੱਚ ਸਰਦਾਰ ਜੱਸਾ ਸਿੰਘ ਆਲੂਵਾਲੀਆ ਅਤੇ ਹੋਰ ਜਥੇਦਾਰ ਸਨ। ਕਾਨੂੰਵਾਲ ਛੰਬ ਦਾ ਖੇਤਰ 20-25 ਮੀਲ ਲੰਮਾ 5-6 ਮੀਲ ਚੌੜਾ ਸੀ। ਲਖਪਤ ਰਾਏ ਨੇ ਫੌਜ ਸਮੇਤ ਛੰਬ ਨੂੰ ਘੇਰ ਲਿਆ। ਅਸਲੇ ਬਰੂਰਨਾਥ ਸਿੰਘਾਂ 'ਤੇ ਹੱਲਾ ਬੋਲ ਦਿੱਤਾ। ਛੰਬ ਦੇ ਭੇਤੀ ਹੋਣ ਕਰਕੇ ਇਸ ਹੱਲੇ ਦਾ ਸਿੱਖਾਂ 'ਤੇ ਅਸਰ ਨਹੀਂ ਹੋਇਆ। ਲਖਪਤ ਰਾਏ ਨੇ ਫਿਰ ਜੰਗਲ ਨੂੰ ਅੱਗ ਲਾ ਦਿੱਤੀ। ਲੜਾਈ ਕਈ ਮਹੀਨਿਆਂ ਤੱਕ ਚੱਲਦੀ ਰਹੀ। ਸੀਮਤ ਰਸਦ ਪਾਣੀ, ਘੱਟ ਮਾਤਰਾ ਵਿੱਚ ਗੋਲੀ ਸਿੱਕਾ, ਲੰਮੇ ਸਮੇਂ ਦੀ ਥਕਾਵਟ, ਉੱਪਰੋਂ ਠਾਠਾਂ ਮਾਰਦੀ ਸ਼ਾਹੀ ਫੌਜ ਸਿੱਖਾਂ ਲਈ ਛੰਬ ਵਿੱਚ ਡਟੇ ਰਹਿਣ ਪੱਖੋਂ ਮੁਸ਼ਕਲ ਸੀ। ਸਿੱਖ ਆਗੂਆਂ ਨੇ ਛੰਬ 'ਚੋਂ ਬਾਹਰ ਨਿਕਲਣ ਦਾ ਫੈਸਲਾ ਕੀਤਾ। ਦਰਿਆ ਰਾਵੀ ਪੂਰੇ ਜੋਬਨ 'ਤੇ ਠਾਠਾਂ ਮਾਰਦਾ ਸੀ। ਹਜ਼ਾਰਾਂ ਸਿੱਖ ਸ਼ਹੀਦ ਹੋ ਗਏ। ਅਗਾਂਹ ਪਹਾੜੀ ਬਛਿੰਦਿਆਂ ਨੇ ਸਿੱਖਾਂ 'ਤੇ ਗੋਲੀਆਂ, ਪੱਥਰਾਂ ਦਾ ਮੀਂਹ ਬਣਾਉਣਾ ਸ਼ੁਰੂ ਕਰ ਦਿੱਤਾ। ਭੁੱਖੇ ਪਿਆਸੇ ਨਾ ਮਾਤਰ ਹਥਿਆਰਾਂ ਦੇ ਨਾਲ ਸਿੰਘ ਦੁਸ਼ਮਣ ਫੌਜ ਦੇ ਨਾਲ ਗਹਿ ਗਹਿ 'ਚ ਲੜਾਈ ਕਰਦੇ ਗਏ। ਸਿੱਖ ਦਰਿਆ ਬਿਆਸ ਵੱਲ ਨੂੰ ਨਿਕਲ ਪਏ ਅਤੇ ਅੱਗੇ ਵੱਧਦੇ ਗਏ। ਅਦੀਨਾ ਬੇਗ ਦੀ ਫੌਜ ਦੇ ਨਾਲ ਲੋਹਾ ਲੈਂਦੇ ਸਤਲੁਜ ਪਾਰ ਕਰਕੇ ਮਾਲਵੇ ਦੇ ਵਿੱਚ ਦਾਖਲ ਹੋ ਗਏ। ਵੱਖ ਵੱਖ ਪਿੰਡਾਂ ਦੇ ਵਿੱਚ ਨਿਕਲ ਗਏ। ਇਸ ਜੰਗ ਦੇ ਵਿੱਚ 7,000 ਸਿੱਖ ਸ਼ਹੀਦੀ ਪ੍ਰਾਪਤ ਕਰ ਗਏ। 3,000 ਸਿੱਖਾਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਦੇ ਨਖਾਸ ਚੌਂਕ ਦੇ ਵਿੱਚ ਬੇਰਹਿਮੀ ਦੇ ਨਾਲ ਸ਼ਹੀਦ ਕਰ ਦਿੱਤਾ ਗਿਆ। ਲਖਪਤ ਰਾਏ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਪਣੀ ਫੌਜ ਨੂੰ ਮਰਵਾ ਕੇ ਲਾਹੌਰ ਪਰਤ ਗਿਆ। ਇੰਨਾ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਵੀ ਸਿੱਖ ਕੌਮ ਦੇ ਜਜ਼ਬੇ ਅਤੇ ਉਤਸ਼ਾਹ ਨੂੰ ਨਹੀਂ ਠੱਲ ਸਕਿਆ। ਇਹ ਸੀ ਇੱਕ ਜਾਣਕਾਰੀ। ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ ਅਤੇ ਲਓ ਇੱਕ ਗੀਤ।

ਇਸ ਗੀਤ ਤੋਂ ਬਾਅਦ ਇੱਕ ਮੈਂ ਜਾਣਕਾਰੀ ਆਪ ਜੀ ਨੂੰ ਦੇਣ ਜਾ ਰਿਹਾ ਹਾਂ। ਆਸਟ੍ਰੇਲੀਆ ਦੀ ਸਰਕਾਰ ਨੇ ਇੰਟਰਨੈਸ਼ਨਲ ਸਟੂਡੈਂਟ ਸਿਸਟਮ ਦੇ ਵਿੱਚ ਹੋ ਰਹੀ ਧਾਂਦਲੀ ਅਤੇ ਕੋਸਟ ਕਾਲਜਿਸ ਦੇ ਖਿਲਾਫ ਹੁਣ ਤੱਕ ਦਾ ਸਭ ਤੋਂ ਵੱਡਾ ਕਦਮ ਚੁੱਕ ਲਿਆ ਹੈ। ਸਰਕਾਰ ਨੇ ਪ੍ਰਾਈਵੇਟ ਕਾਲਜਿਸ ਅਤੇ ਟ੍ਰੇਨਿੰਗ ਔਰਗਨਾਈਜੇਸ਼ਨ ਤੋਂ 12 ਮਹੀਨੇ ਦੇ ਲਈ ਰੋਕ ਦਿੱਤਾ ਹੈ। ਇਹ ਫੈਸਲਾ ਉਦੋਂ ਆਇਆ ਜਦ ਸਰਕਾਰ ਨੂੰ ਸ਼ੱਕ ਹੈ ਕਿ ਕਈ ਪ੍ਰਾਈਵੇਟ ਕਾਲਜਿਸ ਸਿਰਫ ਸਟੂਡੈਂਟ ਵੀਜ਼ਾ ਰਾਹੀਂ ਮਾਈਗ੍ਰੇਸ਼ਨ ਦਾ ਰਸਤਾ ਬਣ ਗਏ ਸਨ। ਕਈ ਥਾਵਾਂ 'ਤੇ ਵਿਦਿਆਰਥੀ ਪੜ੍ਹਾਈ ਦੀ ਬਜਾਏ ਫੁੱਲ ਟਾਈਮ ਕੰਮ ਕਰ ਰਹੇ ਸਨ, ਜਦਕਿ ਕੁਝ ਕਾਲਜਿਸ ਦੇ ਵਿੱਚ ਅਟੈਂਡੈਂਸ ਅਤੇ ਅਸੈਸਮੈਂਟ ਸਿਸਟਮ ਵੀ ਸ਼ੱਕ ਦੇ ਘੇਰੇ ਦੇ ਵਿੱਚ ਆ ਗਏ। ਰਿਪੋਰਟਾਂ ਮੁਤਾਬਕ ਆਸਟ੍ਰੇਲੀਆ ਦੇ ਵੋਕੇਸ਼ਨਲ ਐਜੂਕੇਸ਼ਨ ਸੈਕਟਰ ਦੇ ਵਿੱਚ ਪਿਛਲੇ ਕੁਝ ਸਾਲਾਂ ਦੌਰਾਨ ਵੱਡੇ ਪੱਧਰ 'ਤੇ ਫੇਕ ਕੁਆਲੀਫਿਕੇਸ਼ਨ, ਵੀਜ਼ਾ ਲੂਪ ਹੋਲ, ਬੋਗਸ ਟ੍ਰੇਨਿੰਗ ਪ੍ਰੋਵਾਈਡਰ ਸਾਹਮਣੇ ਆਏ। ਆਸਟ੍ਰੇਲੀਅਨ ਸਕਿੱਲ ਕੁਆਲਿਟੀ ਅਥਾਰਟੀ ASQA ਪਹਿਲਾਂ ਹੀ ਹਜ਼ਾਰਾਂ ਕੁਐਸਚਨੇਬਲ ਸਰਟੀਫਿਕੇਟਸ ਰੱਦ ਕਰ ਚੁੱਕੀ ਹੈ ਅਤੇ ਕਈ ਟ੍ਰੇਨਿੰਗ ਪ੍ਰੋਵਾਈਡਰ ਦੀ ਰਜਿਸਟ੍ਰੇਸ਼ਨ ਵੀ ਉਹ ਕੈਂਸਲ ਕਰ ਚੁੱਕੀ ਹੈ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਇਹ ਰੋਕ ਜੋ ਹੈ ਗੌਰਮੈਂਟ ਸਕੂਲਾਂ, ਟੇਫ ਇੰਸਟੀਚਿਊਟ, ਵੱਡੀਆਂ ਪਬਲਿਕ ਯੂਨੀਵਰਸਿਟੀਆਂ 'ਤੇ ਲਾਗੂ ਨਹੀਂ ਹੋਵੇਗੀ। ਮੁੱਖ ਨਿਸ਼ਾਨੇ ਪ੍ਰਾਈਵੇਟ VET ਕਾਲਜਿਸ ਅਤੇ ਇੰਗਲਿਸ਼ ਲੈਂਗੁਏਜ ਪ੍ਰੋਵਾਈਡਰਸ ਹਨ। ਅਸਿਸਟੈਂਟ ਸਿਟੀਜ਼ਨਸ਼ਿਪ ਮਿਨਿਸਟਰ ਜੂਲੀਅਨ ਹਿੱਲ ਨੇ ਕਿਹਾ ਕਿ ਸਰਕਾਰ ਇੰਟਰਨੈਸ਼ਨਲ ਐਜੂਕੇਸ਼ਨ ਸੈਕਟਰ ਦੀ ਇੰਟੈਗਰਿਟੀ ਬਚਾਉਣਾ ਚਾਹੁੰਦੀ ਹੈ ਤਾਂ ਜੋ ਜੈਨੂਅਨ ਸਟੂਡੈਂਟਸ ਦਾ ਭਰੋਸਾ ਬਣਿਆ ਰਹੇ। ਸਰਕਾਰ ਦਾ ਮੰਨਣਾ ਹੈ ਕਿ ਕੁਝ ਪ੍ਰੋਵਾਈਡਰਸ ਐਜੂਕੇਸ਼ਨ ਨਾਮ 'ਤੇ ਮਾਈਗ੍ਰੇਸ਼ਨ ਬਿਜ਼ਨਸ ਚਲਾ ਰਹੇ ਸਨ। ਇਹ ਸੀ ਇੱਕ ਜਾਣਕਾਰੀ, ਅਤੇ ਲਓ ਹੁਣ ਸੁਣਦੇ ਹਾਂ ਗੀਤ।

ਹੁਣੇ ਤੁਸੀਂ ਕੁਝ ਗੀਤ ਸੁਣ ਰਹੇ ਸੀ। ਇੱਕ ਛੋਟੀ ਜਿਹੀ ਕਵਿਤਾ ਖੁਸ਼ੀ ਮੁਹੰਮਦ ਚੱਠਾ ਦੀ ਲਿਖੀ ਹੋਈ, ਆਪ ਜੀ ਦੀ ਸੇਵਾ ਵਿੱਚ ਹਾਜ਼ਰ ਕਰ ਰਿਹਾ ਹਾਂ। ਸੱਚ ਆਪਣੇ ਦੀ ਜਿੱਤ ਨਾ ਹੋਈ, ਝੂਠ ਦੇ ਕੋਲੋਂ ਹਰਦੇ ਪਏ ਹਾਂ। ਪਹਿਲਾਂ ਰਹਿ ਮਾਂ ਪਿਓ ਤੋਂ ਡਰਦੇ, ਹੁਣ ਬੱਚਿਆਂ ਤੋਂ ਡਰਦੇ ਪਏ ਹਾਂ। ਢਿੱਡ ਨੂੰ ਰੋਟੀ, ਤਨ ਨੂੰ ਕੱਪੜਾ, ਰੋਜ਼ ਵਸੀਲਾ ਕਰਦੇ ਪਏ ਹਾਂ। ਛੱਡ ਦਿੱਤਾ ਦਰ ਦਰ 'ਤੇ ਜਾਣਾ, ਹੁਣ ਇੱਕੋ ਦਰ ਦੇ ਹੁਣ ਹੋਏ ਇੱਕੋ ਦਰ ਦੇ ਪਏ ਹਾਂ। ਢਲਦੀ ਉਮਰੇ ਪਾਣੀ ਦੇ ਵਿੱਚ ਵਾਂਗ ਪਤਾਸੇ ਖੜਦੇ ਪਏ ਹਾਂ। ਉਮਰ ਲਗਾਤੀ ਚਾਰ ਕੇ ਡੰਗਰ, ਅੱਜ ਕੱਲ੍ਹ ਖੁਦ ਹੀ ਚਰਦੇ ਪਏ ਹਾਂ। ਬਾਤ ਲਮੇਰੀ ਉਂਗਣ ਅੱਖੀਆਂ, ਪਰ ਹੁੰਗਾਰਾ ਭਰਦੇ ਪਏ ਹਾਂ। ਧਰਮਾਂ ਵਾਲਾ ਜ਼ਹਿਰ ਵੱਧ ਗਿਆ, ਫੂਕ ਫੂਕ ਪੱਬ ਧਰਦੇ ਪਏ ਹਾਂ। ਖੁਸ਼ੀ ਮੁਹੰਮਦ ਕੀਤੀਆਂ ਨੇਕੀਆਂ ਦਾ ਹਰਜਾਨਾ ਭਰਦੇ ਪਏ ਹਾਂ। ਖੁਸ਼ੀ ਮੁਹੰਮਦ ਕੀਤੀਆਂ ਨੇਕੀਆਂ ਦਾ ਹਰਜਾਨਾ ਭਰਦੇ ਪਏ ਹਾਂ। ਇਹ ਸੀ ਇੱਕ ਛੋਟੀ ਜਿਹੀ ਕਵਿਤਾ ਖੁਸ਼ੀ ਮੁਹੰਮਦ ਚੱਠਾ ਦੀ ਲਿਖੀ ਹੋਈ। ਅਤੇ ਲਓ ਇੱਕ ਗੀਤ ਆਪਦੀ ਨਜ਼ਰ ਕਰ ਰਿਹਾ ਹਾਂ, ਉਹ ਵੀ ਖੁਸ਼ੀ ਮੁਹੰਮਦ ਚੱਠਾ ਹੋਣਾ ਨੇ ਹੀ ਲਿਖਿਆ ਹੈ।

ਸੀ ਇੱਕ ਗੀਤ ਜਿਸ ਨੂੰ ਖੁਸ਼ੀ ਮੁਹੰਮਦ ਚੱਠਾ ਨੇ ਲਿਖਿਆ ਸੀ ਅਤੇ ਲਓ ਇੱਕ ਹੋਰ ਜਾਣਕਾਰੀ ਦੇਣ ਜਾ ਰਿਹਾ ਹਾਂ। ਨਿਊ ਸਾਊਥ ਵੇਲਸ ਦੇ ਵਿੱਚ ਗ੍ਰਿਫਿਥ ਕੌਂਸਲ ਨੇ ਐਲਾਨ ਕੀਤਾ ਹੈ ਕਿ ਸਿੱਖ ਗੇਮਸ ਦੇ ਦੌਰਾਨ ਪਾਰਕਿੰਗ ਨਿਯਮਾਂ ਦੀ ਨਿਗਰਾਨੀ ਦੇ ਲਈ ਲਗਭਗ $50,000 ਖਰਚੇ ਜਾਣਗੇ। ਇਸ ਸਾਲਾਨਾ ਖੇਡ ਅਤੇ ਸੱਭਿਆਚਾਰਕ ਮੇਲੇ ਦੇ ਨਾਲ ਸਥਾਨਕ ਅਰਥ ਵਿਵਸਥਾ ਦੇ ਵਿੱਚ ਕਰੀਬ $5 ਮਿਲੀਅਨ ਦਾ ਯੋਗਦਾਨ ਪੈਣ ਦੀ ਉਮੀਦ ਹੈ। ਇਹ ਪ੍ਰੋਗਰਾਮ ਗੁਰਦੁਆਰਾ ਸਿੰਘ ਸਭਾ ਸੁਸਾਇਟੀ ਵੱਲੋਂ ਟੈਡ ਸਕੋਬੀ ਓਵਲ ਅਤੇ ਗ੍ਰਿਫਿਥ ਰੀਜਨਲ ਸਪੋਰਟਸ ਸੈਂਟਰ ਅਤੇ ਜੂਨ ਮਹੀਨੇ ਦੇ ਦੌਰਾਨ ਲੰਮੇ ਵੀਕਐਂਡ 'ਤੇ ਕੀਤਾ ਜਾਵੇਗਾ। ਲਗਭਗ 20,000 ਵਿਜ਼ਿਟਰਾਂ ਦੇ ਲਈ ਭੋਜਨ, ਖੇਡਾਂ ਅਤੇ ਮਨੋਰੰਜਨ ਦਾ ਪ੍ਰਬੰਧ ਹੋਵੇਗਾ। ਕੌਂਸਲ ਪਾਰਕਿੰਗ ਦੀ ਨਿਗਰਾਨੀ ਦੇ ਲਈ ਸ਼ਨਿਚਰਵਾਰ ਅਤੇ ਐਤਵਾਰ ਨੂੰ 4 ਅਫਸਰ ਤੈਨਾਤ ਕੀਤੇ ਜਾਣਗੇ, ਜਿੱਥੇ ਜ਼ਰੂਰਤ ਹੋਏਗੀ ਫਾਈਨ ਵੀ ਹੋਣਗੇ। ਕੌਂਸਲ ਨੇ $10,000 ਦੀ ਨਗਦ ਗ੍ਰਾਂਟ ਅਤੇ $58,000 ਦੀ ਇਨ ਕਾਇੰਡ ਸਹਾਇਤਾ ਵੀ ਦਿੱਤੀ ਹੈ, ਜਿਹਦੇ ਦੇ ਵਿੱਚ ਵੀਨਿਊ ਹਾਇਰ ਫੀਸ ਮੁਆਫ ਕਰਨਾ, ਟ੍ਰੈਫਿਕ ਮੈਨੇਜਮੈਂਟ ਅਤੇ ਪਾਰਕਿੰਗ ਇਨਫੋਰਸਮੈਂਟ ਸ਼ਾਮਲ ਹਨ। ਪਿਛਲੇ ਸਾਲਾਂ ਵਿੱਚ ਰਹਿਣ ਵਾਲਿਆਂ ਨੇ ਸ਼ਿਕਾਇਤ ਕੀਤੀ ਸੀ ਕਿ ਗੱਡੀਆਂ ਨੇਚਰ ਸਟ੍ਰਿਪਸ 'ਤੇ ਖੜ੍ਹੀਆਂ ਕੀਤੀਆਂ ਜਾਂਦੀਆਂ ਜਾਂ ਡਰਾਈਵ ਵੇ ਬਲੌਕ ਕੀਤੇ ਗਏ। ਮੇਅਰ ਡੋ ਕਿਊਰਨ ਨੇ ਕਿਰ ਗ੍ਰਾਂਟ ਅਤੇ $58,000 ਦੀ ਇਨ ਕਾਇੰਡ ਸਹਾਇਤਾ ਵੀ ਦਿੱਤੀ ਹੈ, ਜਿਹਦੇ ਦੇ ਵਿੱਚ ਵੀਨਿਊ ਹਾਇਰ ਫੀਸ ਮੁਆਫ਼ ਕਰਨਾ, ਟ੍ਰੈਫਿਕ ਮੈਨੇਜਮੈਂਟ ਅਤੇ ਪਾਰਕਿੰਗ ਇਨਫੋਰਸਮੈਂਟ ਸ਼ਾਮਲ ਹਨ। ਪਿਛਲੇ ਸਾਲਾਂ ਵਿੱਚ ਰਹਿਣ ਵਾਲਿਆਂ ਨੇ ਸ਼ਿਕਾਇਤ ਕੀਤੀ ਸੀ ਕਿ ਗੱਡੀਆਂ ਨੇਚਰ ਸਟ੍ਰਿਪਸ 'ਤੇ ਖੜ੍ਹੀਆਂ ਕੀਤੀਆਂ ਜਾਂਦੀਆਂ ਜਾਂ ਡਰਾਈਵ ਵੇ ਬਲੌਕ ਕੀਤੇ ਗਏ। ਮੇਅਰ ਡੋ ਕਿਊਰਨ ਨੇ ਕਿਹਾ, ਸਾਡੀ ਜ਼ਿੰਮੇਵਾਰੀ ਹੈ ਕਿ ਭੀੜ

ਜਿਹਦੇ ਵਿੱਚ ਆਸਟ੍ਰੇਲੀਆ ਨਿਊਜ਼ੀਲੈਂਡ ਤੋਂ ਟੀਮਾਂ ਹਿੱਸਾ ਲੈਂਦੀਆਂ ਹਨ। ਇਸ ਤੋਂ ਇਲਾਵਾ ਪੰਜਾਬੀ ਸੰਗੀਤ, ਭੰਗੜਾ, ਗਿੱਧਾ, ਪੱਗ ਬੰਨਣ ਦੇ ਮੁਕਾਬਲੇ, ਵਲੰਟੀਅਰ ਵੱਲੋਂ ਲੰਗਰ ਵੀ ਮੇਲੇ ਦੀ ਰੌਣਕ ਵਧਾਉਂਦੇ ਹਨ। ਇਹ ਸੀ ਇੱਕ ਜਾਣਕਾਰੀ ਅਤੇ ਲਓ ਹੁਣ ਸੁਣਦੇ ਹਾਂ ਕੁਝ ਗੀਤ ਹੋਰ।

0: listening to 3ZZZ, Melbourne Ethnic Community Radio 92.3 FM, broadcasting in your language.
1: The following program is in Punjabi.
2: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰਦੀ ਹੈ। ਟਾਇਰਾਂ ਵਿੱਚ ਸਹੀ ਹਵਾ ਰੱਖਣਾ, ਹਲਕਾ ਭਾਰ ਲੱਦਣਾ ਅਤੇ ਕਈ ਕੰਮ ਇਕੱਠੇ ਕਰਕੇ ਕਰਨ ਜਾਣਾ ਵਰਗੇ ਕਦਮ ਸਾਡੀ ਤੇਲ ਦੀ ਸਪਲਾਈ ਨੂੰ ਵੱਧ ਸਮੇਂ ਤੱਕ ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਚਲਾਉਣ ਵਿੱਚ ਮਦਦ ਕਰਦੇ ਹਨ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। ਤੇਲ ਬਚਾਉਣ ਦੇ ਹੋਰ ਸੁਝਾਅ fuelplan.gov.au/punjabi ਤੇ ਜਾ ਕੇ ਵੇਖੋ। ਆਸਟ੍ਰੇਲੀਆ ਸਰਕਾਰ ਕੈਨਬਰਾ ਵੱਲੋਂ ਜਾਰੀ।
0: Proud sponsor of 3ZZZ 92.3 FM.
3: Agla program Punjabi Pasha de Vicho.

0: 3ZZZ 92.3 FM 3ZZZ 92.3 FM
1: ਤੇ।
2: ਇਸ ਵੇਲੇ ਤੁਸੀਂ ਪੰਜਾਬੀ ਪ੍ਰੋਗਰਾਮ ਸੁਣ ਰਹੇ ਹੋ ਜੋ ਕਿ ਰੇਡੀਓ 3ZZZ ਦੁਆਰਾ 92.3 FM ਫ੍ਰੀਕੁਐਂਸੀ ਉੱਪਰ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਅੱਜ ਦੇ ਇਸ ਪੰਜਾਬੀ ਪ੍ਰੋਗਰਾਮ ਦਾ ਅੱਧੇ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ, ਦਿਨ ਵੀ ਬਦਲ ਚੁੱਕਾ ਹੈ ਅਤੇ ਤਾਰੀਖ ਵੀ ਬਦਲ ਚੁੱਕੀ ਹੈ। ਅਤੇ ਲਓ ਪ੍ਰੋਗਰਾਮ ਦੇ ਦੂਜੇ ਅੱਧ ਦੇ ਸ਼ੁਰੂ ਦੇ ਵਿੱਚ ਸੁਣਦੇ ਹਾਂ ਕੁਝ ਗੀਤ।

ਸਿਆਣਿਆਂ ਤੋਂ ਸੁਣਦੇ ਆਏ ਹਾਂ ਆਖੇ ਚੜ੍ਹਦੇ ਮਿਰਜ਼ੇ ਖਾਨ ਨੂੰ ਵੱਡੀ ਭਾਬੀ ਲੈਂਦੀ ਥੰਮ। ਪਰ ਹੁਣ ਗੱਲਾਂ ਕੁਝ ਹੋਰ ਨੇ। ਪੰਜਾਬ ਨੇ ਤਰੱਕੀ ਦੀਆਂ ਸ਼ਿਖਰਾਂ ਨੂੰ ਛੋਹਿਆ ਏ। ਹੁਣ ਬਾਈ ਜੱਟ ਭਰ ਕੇ ਟਰਾਲੀ ਕਣਕ ਦੀ ਹੋ ਕੇ ਟਰੈਕਟਰ ਤੇ ਸਵਾਰ ਪੈਣ ਲੱਗਾ ਮੰਡੀ ਦੀ ਰਾਹ। ਜਾਂਦੇ ਜੱਟ ਨੂੰ ਰੋਕ ਕੇ ਜੱਟੀ ਆਉਂਦੀ ਹੈ, ਕਰਮਾ ਵਾਲਿਆ ਅੱਜ ਚੌਥੀ ਟਰਾਲੀ ਸੁੱਟਣ ਚੱਲੇ ਆ, ਮੇਰੇ ਵਾਸਤੇ ਕੀ ਲਿਆਂਦਾ ਏ। ਲਓ ਜੀ ਜੱਟੀ ਜੱਟ ਨੂੰ ਫਰਮਾਇਸ਼ ਪਾਉਂਦੀ ਹੈ, ਭਲਾ ਗੌਰ ਨਾਲ ਸੁਣਨਾ ਇਹ ਕੀ।

0: ਜਾਣੀ ਕੋਈ ਨੀ ਕੇ।
1: ਤੁਸੀਂ ਕੁਝ ਗੀਤ ਸੁਣ ਰਹੇ ਸੀ ਤੇ ਲੋ ਹੁਣ ਇੱਕ ਜਾਣਕਾਰੀ। ਅੱਧਾ ਅਧੂਰਾ ਛੱਡਿਆ ਹੋਇਆ ਕੰਮ ਵੱਡੀ ਅਸਫਲਤਾ ਦੀ ਨਿਸ਼ਾਨੀ ਹੁੰਦਾ ਹੈ, ਚਾਹੇ ਕਿਸੇ ਵੀ ਖੇਤਰ ਦੇ ਵਿੱਚ ਹੋਵੇ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਹੀ ਕੁਝ ਇੱਥੇ ਵਾਪਰਦਾ ਦਿਖਾਈ ਦਿੰਦਾ ਰਿਹਾ ਹੈ। ਸਾਡੀਆਂ ਸਰਕਾਰਾਂ ਅਕਸਰ ਆਪਣੇ ਵਚਨਾਂ ਅਤੇ ਵਾਅਦਿਆਂ 'ਤੇ ਪੂਰਾ ਨਹੀਂ ਉਤਰਦੀਆਂ ਰਹੀਆਂ। ਅੱਜ ਵੀ ਅਸੀਂ ਸਮਾਜ ਦੇ ਸਮੁੱਚੇ ਵਿਕਾਸ ਦੇ ਵਿੱਚ ਅਧਵਾਟੇ ਜਾਂ ਅੱਧ ਅਧੂਰੇ ਹੀ ਰਹਿ ਗਏ ਹਾਂ। ਪਿਛਲੇ 75 ਸਾਲਾਂ ਤੋਂ ਸਰਕਾਰਾਂ ਗੁਰਬਤ ਨੂੰ ਹਟਾਉਣ ਦੀਆਂ, ਗਰੀਬੀ ਨੂੰ ਹਟਾਉਣ ਦੀਆਂ ਗੱਲਾਂ ਕਰਦੀਆਂ ਆ ਰਹੀਆਂ ਹਨ। ਅੱਜ ਵੀ ਕਰੋੜਾਂ ਲੋਕ ਬੇਚਾਰਗੀ ਵਾਲਾ ਜੀਵਨ ਜੀਣ ਲਈ ਮਜਬੂਰ ਹਨ। ਹੁਣ ਤੱਕ ਹਰ ਸਰਕਾਰ ਬੇਰੁਜ਼ਗਾਰੀ ਨੂੰ ਠੱਲ ਪਾਉਣ ਦੀ ਗੱਲ ਕਰਦੀ ਰਹੀ ਹੈ, ਪਰ ਅੱਜ ਉਹ ਬੇਲਗਾਮ ਹੀ ਨਹੀਂ ਹੋਈ, ਸਗੋਂ ਇਹਦਾ ਭਿਆਨਕ ਰੂਪ ਸਾਹਮਣੇ ਆ ਰਿਹਾ ਹੈ। ਕਰੋੜਾਂ ਹੀ ਨੌਜਵਾਨ ਦਿਸ਼ਾਹੀਣ ਹੋ ਚੁੱਕੇ ਹਨ। ਸਰਹਾਲ ਵਾਂਗ ਵੱਧਦੀ ਹੋਈ ਜਨਸੰਖਿਆ ਦੇ ਨਤੀਜਿਆਂ ਦਾ ਹਰ ਸੁਚੇਤ ਮਨੁੱਖ ਅਤੇ ਪ੍ਰਸ਼ਾਸਨ ਨੂੰ ਪਤਾ ਹੈ। ਸੀਮਤ ਹੋ ਰਹੇ ਕੁਦਰਤੀ ਸਰੋਤਾਂ ਤੋਂ ਕਿਤੇ ਵੱਧ ਬੱਚਿਆਂ ਦਾ ਪੈਦਾ ਹੋਣਾ ਕੱਲ੍ਹ ਦੀ ਭੁੱਖਮਰੀ ਅਤੇ ਥੋੜ੍ਹਾਂ ਦੀ ਗਵਾਹੀ ਭਰਦਾ ਜਾਪਦਾ ਹੈ। ਫੜਾਂ ਮਾਰਦੀਆਂ ਸਰਕਾਰਾਂ ਉਹਨਾਂ ਮਸਲਿਆਂ ਨੂੰ ਹੱਲ ਕਰਨ ਦੇ ਵਿੱਚ ਅਸਮਰੱਥ ਰਹੀਆਂ ਹਨ, ਜਿਨ੍ਹਾਂ ਨੂੰ ਆਪਣੀ ਇੱਛਾ ਸ਼ਕਤੀ ਦੇ ਨਾਲ ਹੱਲ ਕਰ ਸਕਦੀਆਂ ਸਨ। ਦੇਸ਼ ਦੀ ਹਰ ਤਰ੍ਹਾਂ ਦੀ ਉਸਾਰੀ ਦੇ ਵਿੱਚ ਅਤੇ ਸਮਾਜਿਕ ਜਾਬਤੇ ਦੇ ਵਿੱਚ ਜੋ ਕੁਝ ਹੋਇਆ, ਉਹਨਾਂ ਵਿੱਚ ਸਾਡੀਆਂ ਅਦਾਲਤਾਂ ਦਾ ਵੱਡਾ ਹਿੱਸਾ ਹੈ। ਗੱਲ ਚਾਹੇ ਬੇਸਹਾਰਾ ਪਸ਼ੂਆਂ ਅਤੇ ਕੁੱਤਿਆਂ ਦੀ ਹੋਵੇ, ਜੋ ਦੇਸ਼ ਭਰ ਦੇ ਵਿੱਚ ਲੱਖਾਂ ਨਹੀਂ ਕਰੋੜਾਂ ਦੀ ਗਿਣਤੀ ਦੇ ਵਿੱਚ ਤਰਸਯੋਗ ਅਤੇ ਵਿਚਾਰਗੀ ਵਾਲੀ ਹਾਲਤ ਦੇ ਵਿੱਚ ਸੜਕਾਂ ਅਤੇ ਬਾਜ਼ਾਰਾਂ ਦੇ ਵਿੱਚ ਘੁੰਮਦੇ ਫਿਰਦੇ ਹਨ, ਨਰਕ ਭੋਗ ਰਹੇ ਹਨ। ਦੇਸ਼ ਦੀ ਵੱਧਦੀ ਜਨਸੰਖਿਆ ਦੇ ਨਾਲ ਨਾਲ ਉਹਨਾਂ ਦੀ ਗਿਣਤੀ ਵੀ ਅਣਗਿਣਤ ਹੀ ਹੁੰਦੀ ਜਾ ਰਹੀ ਹੈ। ਸੜਕਾਂ ਅਤੇ ਹੋਰ ਥਾਵਾਂ 'ਤੇ ਰੁਲਦਿਆਂ ਖੁੱਲਦਿਆਂ ਦੇਖ ਕੇ ਕੋਈ ਵਿਰਲਾ ਹੀ ਹੈ ਜਿਹਦੇ ਮਨ ਦੇ ਵਿੱਚ ਉਹਨਾਂ ਦੀ ਹਾਲਤ ਲਈ ਦਇਆ ਭਾਵਨਾ ਜਾਗਦੀ ਹੈ। ਜੇਕਰ ਸਰਕਾਰਾਂ ਹੁਣ ਤੱਕ ਅਜਿਹੇ ਮਸਲਿਆਂ ਦਾ ਹੱਲ ਨਹੀਂ ਕਰ ਸਕੀਆਂ ਤਾਂ ਅਸੀਂ ਉਹਨਾਂ ਦੀ ਕਾਰਗੁਜ਼ਾਰੀ ਨੂੰ ਅਧੂਰਾ ਨਹੀਂ ਸਗੋਂ ਨਿਖਿੱਧ ਸਮਝਦੇ ਹਾਂ। ਅਸੀਂ ਗਲੀਆਂ, ਬਾਜ਼ਾਰਾਂ, ਸੜਕਾਂ 'ਤੇ ਘੁੰਮਦੇ ਜਾਨਵਰਾਂ ਅਤੇ ਕੁੱਤਿਆਂ ਨੂੰ ਆਵਾਰਾ ਨਹੀਂ ਲਾਵਾਰਸ ਸਮਝਦੇ ਹਾਂ। ਲਾਵਾਰਸ ਕੁੱਤਿਆਂ 'ਤੇ ਪਿਛਲੇ ਸਮੇਂ ਦੇ ਵਿੱਚ ਧਿਆਨ ਇਸ ਲਈ ਕੇਂਦਰਿਤ ਹੋਇਆ ਕਿਉਂਕਿ ਉਹਨਾਂ ਵੱਲੋਂ ਲੋਕਾਂ ਨੂੰ ਵੱਢਣ ਅਤੇ ਜ਼ਖਮੀ ਕਰਨ ਦੀਆਂ ਖਬਰਾਂ ਦੀ ਭਰਮਾਰ ਹੋ ਚੁੱਕੀ ਹੈ। ਇਹਨਾਂ ਖਬਰਾਂ ਦੀ ਗਿਣਤੀ ਦੇ ਵਿੱਚ ਲੱਖਾਂ ਦੇ ਵਿੱਚ ਹੈ। ਦੇਸ਼ ਦੇ ਸੁਚੇਤ ਤਬਕੇ ਨੇ ਇਸ ਸਮੱਸਿਆ ਵੱਲ ਲਗਾਤਾਰ ਧਿਆਨ ਦਵਾਇਆ, ਪਰ ਪ੍ਰਸ਼ਾਸਨ ਇਹਨੂੰ ਹੱਲ ਕਰਨ ਦੇ ਵਿੱਚ ਫੜ ਹੀ ਰਿਹਾ। ਜਦੋਂ ਸਥਿਤੀ ਵਧੇਰੇ ਗੰਭੀਰ ਹੋਣ ਲੱਗੀ, ਪਿਛਲੇ ਸਾਲ ਨਵੰਬਰ ਦੇ ਮਹੀਨੇ ਦੇ ਵਿੱਚ ਦੇਸ਼ ਦੀ ਸਰਵ ਉੱਚ ਅਦਾਲਤ ਨੇ ਲਵਾਰਸ ਕੁੱਤਿਆਂ ਪ੍ਰਤੀ ਆਪਣੀਆਂ ਕੋਈ ਟਿੱਪਣੀਆਂ ਕੀਤੀਆਂ ਅਤੇ ਹਦਾਇਤਾਂ ਦਿੱਤੀਆਂ। ਉਹਨਾਂ ਨੂੰ ਰੱਖਣ ਦੀਆਂ ਥਾਵਾਂ ਦੀ ਸਰਕਾਰਾਂ ਨੂੰ ਨਿਸ਼ਾਨਦੇਹੀ ਕਰਨ ਲਈ ਕਿਹਾ ਗਿਆ, ਪਰ ਇਸ ਦੇ ਵਿੱਚ ਮੇਨਕਾ ਗਾਂਧੀ ਵਰਗੇ ਅਤੇ ਆਪੇ ਬਣੇ ਪਸ਼ੂ ਰੱਖਿਅਕ ਸਾਹਮਣੇ ਆਏ ਅਤੇ ਉਹਨਾਂ ਨੇ ਅਦਾਲਤ ਦੀਆਂ ਹਦਾਇਤਾਂ ਨੂੰ ਮੁੜ ਚੁਣੌਤੀ ਦੇ ਦਿੱਤੀ, ਜਿਸ 'ਤੇ ਸੁਪਰੀਮ ਕੋਰਟ ਨੇ ਆਪਣੇ ਪਹਿਲੇ ਆਦੇਸ਼ਾਂ ਨੂੰ ਕਾਇਮ ਰੱਖਦਿਆਂ ਇਹ ਹੁਣ ਕਿਹਾ ਹੈ ਕਿ ਪਾਗਲ, ਲਾ ਇਲਾਜ ਬਿਮਾਰੀ ਵਾਲੇ ਅਤੇ ਖਤਰਨਾਕ ਕੁੱਤਿਆਂ ਨੂੰ ਮੌਤ ਦਾ ਟੀਕਾ ਲਗਾਇਆ ਜਾਣਾ ਜ਼ਰੂਰੀ ਹੈ, ਕਿਉਂਕਿ ਦੇਸ਼ ਦੇ ਭਰ ਦੇ ਵਿੱਚ ਕੁੱਤਿਆਂ ਦੇ ਕੱਟਣ ਦੀਆਂ ਵਾਪਰ ਰਹੀਆਂ ਲੱਖਾਂ ਹੀ ਘਟਨਾਵਾਂ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਲੋਕਾਂ ਦੀ ਜਾਨ ਦੀ ਸੁਰੱਖਿਆ ਬੜੀ ਜ਼ਰੂਰੀ ਹੈ। ਸਰਵ ਉੱਚ ਅਦਾਲਤ ਨੇ ਇਹ ਆਦੇਸ਼ ਨਾ ਮੰਨਣ ਵਾਲੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਸਜ਼ਾਵਾਂ ਦੇ ਭਾਗੀ ਬਣਾਉਣ ਦੀ ਗੱਲ ਆਖੀ ਹੈ। ਅੱਜ ਤੱਕ ਸਾਡੀ ਸਮਝ ਦੇ ਵਿੱਚ ਇਹ ਗੱਲ ਨਹੀਂ ਆਈ ਕਿ ਅਵਾਰਾ ਪਸ਼ੂਆਂ ਅਤੇ ਲਵਾਰਸ ਕੁੱਤਿਆਂ ਦੀ ਸਮੱਸਿਆ ਨੂੰ ਹੱਲ ਕਰਨ ਦੇ ਵਿੱਚ ਸਰਕਾਰਾਂ ਕਿਉਂ ਪਿੱਛੇ ਰਹੀਆਂ। ਸੱਭਿਅਕ ਸਮਾਜ ਅਜਿਹੇ ਬੇਲਗਾਮ ਵਰਤਾਰੇ ਨੂੰ ਕਿਸ ਤਰ੍ਹਾਂ ਸਹਿੰਦਾ ਰਿਹਾ? ਬਿਨਾਂ ਸ਼ੱਕ ਇਹਨਾਂ ਲਾਵਾਰਸ ਕੁੱਤਿਆਂ ਅਤੇ ਜਾਨਵਰਾਂ ਦੇ ਮਸਲੇ ਨੂੰ ਸਥਾਈ ਤੌਰ 'ਤੇ ਹੱਲ ਕਰਨ ਲਈ ਸਖ਼ਤ ਕਾਨੂੰਨ ਬਣਨਾ ਜ਼ਰੂਰੀ ਹੈ। ਕਿਸੇ ਵੀ ਸੱਭਿਅਕ ਸਮਾਜ ਦੇ ਵਿੱਚ ਅਜਿਹੇ ਬੇਲਗਾਮ ਵਰਤਾਰੇ ਨੂੰ ਪੂਰੀ ਤਰ੍ਹਾਂ ਠੱਲ ਪਾਉਣੀ ਬੜੀ ਜ਼ਰੂਰੀ ਹੈ ਤਾਂ ਇਸ ਗੱਲ ਨੂੰ ਸਿਰੇ ਤੱਕ ਪਹੁੰਚਾਇਆ ਜਾ ਸਕੇ। ਇਹ ਸੀ ਬਰਜਿੰਦਰ ਸਿੰਘ ਹਮਦਰਦ ਹੁਣਾਂ ਦੀ ਲਿਖੀ ਹੋਈ ਜਾਣਕਾਰੀ, ਅਤੇ ਲਓ ਹੁਣ ਸੁਣਦੇ ਹਾਂ ਕੁਝ ਗੀਤ ਹੋਰ।

ਤੇ ਤੁਸੀਂ ਗੀਤ ਸੁਣ ਰਹੇ ਸੀ। ਗੀਤਾਂ ਤੋਂ ਬਾਅਦ ਇੱਕ ਹੋਰ ਜਾਣਕਾਰੀ। ਆਸਟ੍ਰੇਲੀਆ ਦੇ ਨਵੇਂ ਫੈਡਰਲ ਬਜਟ ਤੋਂ ਬਾਅਦ ਮੈਲਬੋਰਨ ਦੇ ਪ੍ਰੋਪਰਟੀ ਨਿਵੇਸ਼ਕਾਂ ਯਾਨੀ ਕਿ ਪ੍ਰੋਪਰਟੀਆਂ ਦੇ ਵਿੱਚ ਇਨਵੈਸਟ ਕਰਨ ਵਾਲਿਆਂ ਲਈ ਇੱਕ ਵੱਡੀ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ। ਮਾਹਰਾਂ ਦੇ ਮੁਤਾਬਕ ਹੁਣ ਪ੍ਰੋਪਰਟੀ ਦੀ ਕੀਮਤ ਵਧਣ ਨਾਲੋਂ ਕਿਰਾਏ ਤੋਂ ਹੋਣ ਵਾਲੀ ਸਾਲਾਨਾ ਆਮਦਨ ਨਿਵੇਸ਼ਕਾਂ ਦੇ ਲਈ ਜ਼ਿਆਦਾ ਫਾਇਦੇਮੰਦ ਸਾਬਤ ਹੋ ਰਹੀ ਹੈ। ਮਾਰਕੀਟ ਰਿਪੋਰਟ ਦੇ ਮੁਤਾਬਕ ਵੱਡੇ ਘਰਾਂ ਦੇ ਮੁਕਾਬਲੇ ਛੋਟੇ ਯੂਨਿਟ ਨਿਵੇਸ਼ਕਾਂ ਨੂੰ ਬਿਹਤਰ ਕਮਾਈ ਦੇ ਰਹੇ ਹਨ। ਬਜਟ ਦੇ ਵਿੱਚ ਨੈਗੇਟਿਵ ਗੀਅਰਿੰਗ, ਕੈਪੀਟਲ ਗੇਨਸ ਟੈਕਸ ਨਿਯਮਾਂ ਦੇ ਵਿੱਚ ਹੋਏ ਬਦਲਾਅ ਕਾਰਨ ਨਿਵੇਸ਼ਕ ਹੁਣ ਲੌਂਗ ਟਰਮ ਮੁਨਾਫੇ ਦੀ ਬਜਾਏ ਮਹੀਨਾਵਾਰ ਕਿਰਾਏ ਦੀ ਪੱਕੀ ਆਮਦਨ ਵੱਲ ਵੱਧ ਆਕਰਸ਼ਿਤ ਹੋ ਰਹੇ ਹਨ। ਹਾਲਾਂਕਿ ਪ੍ਰੋਪਰਟੀ ਮਾਹਰਾਂ ਦਾ ਕਹਿਣਾ ਹੈ ਕਿ ਕਿਰਾਏਦਾਰਾਂ ਨੂੰ ਲੰਬੇ ਸਮੇਂ ਤੱਕ ਆਪਣੇ ਘਰਾਂ ਦੇ ਵਿੱਚ ਟਿਕਾ ਕੇ ਰੱਖਣ ਅਤੇ ਯੀਲਡ ਵਧਾਉਣ ਲਈ ਮਕਾਨ ਮਾਲਕਾਂ ਨੂੰ ਘਰ ਦੀ ਸਾਂਭ ਸੰਭਾਲ, ਮੇਨਟੀਨੈਂਸ ਅਤੇ ਰੈਨੋਵੇਸ਼ਨ ਜਿਵੇਂ ਕਿ ਕਿਚਨ ਜਾਂ ਬਾਥਰੂਮ ਨੂੰ ਅਪਗ੍ਰੇਡ ਕਰਨ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ। ਇਹ ਸੀ ਇੱਕ ਜਾਣਕਾਰੀ ਅਤੇ ਲਓ ਕੁਝ ਗੀਤ।

ਤੋਂ ਬਾਅਦ ਖਬਰਾਂ ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੋਧ ਐਕਟ ਦੀਆਂ ਇਤਰਾਜ਼ਯੋਗ ਮੰਦਾਂ ਨੂੰ ਲੈ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਪੰਜਾਬ ਸਰਕਾਰ ਨੂੰ 15 ਦਿਨਾਂ ਦਾ ਦਿੱਤਾ ਗਿਆ ਅਲਟੀਮੇਟਮ ਦਾ ਸਮਾਂ ਖਤਮ ਹੋਣ ਜਾ ਰਿਹਾ ਹੈ, ਪਰ ਫਿਲਹਾਲ ਸਰਕਾਰ ਦੇ ਵੱਲੋਂ ਇਤਰਾਜ਼ਯੋਗ ਮੱਦਾਂ ਦੇ ਵਿੱਚ ਸੋਧ ਕਰਨ ਬਾਰੇ ਅਕਾਲ ਤਖ਼ਤ ਵਿਖੇ ਕੋਈ ਹੁੰਗਾਰਾ ਨਹੀਂ ਮਿਲਿਆ ਹੈ। ਉੱਤਰਾਖੰਡ ਵਿਖੇ ਹਿਮਾਲਿਆ ਦੀਆਂ 7 ਖੂਬਸੂਰਤ ਪਹਾੜੀਆਂ ਦੀ ਗੋਦੀ ਦੇ ਵਿੱਚ ਸ਼ੋਭਤ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਦੇ ਕਵਾੜ 23 ਮਈ ਨੂੰ ਖੁੱਲ੍ਹ ਰਹੇ ਹਨ। ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਰਿਸ਼ੀਕੇਸ਼ ਤੋਂ 5 ਪਿਆਰਿਆਂ ਦੀ ਅਗਵਾਈ ਹੇਠ ਰਵਾਨਾ ਹੋਇਆ ਪਹਿਲਾ ਜਥਾ ਗੋਬਿੰਦ ਘਾਟ ਵਿਖੇ ਪਹੁੰਚਿਆ, ਜਿੱਥੇ ਸੰਗਤਾਂ ਵੱਲੋਂ ਜੈਕਾਰਿਆਂ ਦੇ ਨਾਲ ਨਿੱਘਾ ਸਵਾਗਤ ਕੀਤਾ ਗਿਆ। ਪੰਜਾਬ ਦੇ ਵਿੱਚ ਸਰਕਾਰੀ ਦਫ਼ਤਰਾਂ ਅਤੇ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। 25 ਮਈ ਤੋਂ ਸਕੂਲ ਅਤੇ ਸਰਕਾਰੀ ਦਫ਼ਤਰ ਸਵੇਰੇ 7:30 ਵਜੇ ਤੋਂ ਲੈ ਕੇ ਦੁਪਹਿਰ 1:30 ਵਜੇ ਤੱਕ ਲੱਗਣਗੇ। ਪੰਜਾਬ ਨੂੰ ਜਲਦੀ ਹੀ ਪਟਿਆਲੇ ਦੇ ਵਿੱਚ ਆਪਣੀ ਪਹਿਲੀ ਡਿਜੀਟਲ ਯੂਨੀਵਰਸਿਟੀ ਮਿਲਣ ਜਾ ਰਹੀ ਹੈ। ਸਟੇਟ ਐਮਪਾਵਰਡ ਕਮੇਟੀ ਸੂਬਾ ਪ੍ਰਮਾਣਿਤ ਕਮੇਟੀ ਨੇ ਐਡਟੈਕ ਕੰਪਨੀ ਫਿਜਿਕਸ ਵਾਲਾ ਦੇ 3 ਏਕੜ ਦੇ ਵਿੱਚ ਬਣਨ ਵਾਲੀ ਕੈਂਪਸ ਪ੍ਰੋਜੈਕਟ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਲੈਟਰ ਆਫ ਇੰਟੈਂਟ ਸਹਿਮਤੀ ਪੱਤਰ ਜਾਰੀ ਹੋਣ ਤੋਂ ਬਾਅਦ ਕੰਪਨੀ ਪ੍ਰਸ਼ਾਸਨਕ ਕੈਂਪਸ ਸਥਾਪਿਤ ਕਰ ਸਕੇਗੀ ਅਤੇ ਇਸੇ ਸਾਲ ਜੁਲਾਈ ਤੋਂ ਕੋਰਸ ਸ਼ੁਰੂ ਕਰ ਸਕੇਗੀ। ਪੰਜਾਬ ਦੇ ਵਿੱਚ ਨਿਗਮ ਅਤੇ ਕੌਂਸਲ ਦੀਆਂ ਚੋਣਾਂ ਹੁਣ ਬੈਲਟ ਪੇਪਰ ਦੇ ਨਾਲ ਹੀ ਹੋਣਗੀਆਂ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 3 ਪਟੀਸ਼ਨਾਂ ਨੂੰ ਖਾਰਜ ਕਰਦਿਆਂ ਕੌਂਸਲ ਚੋਣਾਂ ਬੈਲਟ ਪੇਪਰ ਨਾਲ ਕਰਾਏ ਜਾਣ ਲਈ ਰਾਹ ਸਾਫ਼ ਕਰ ਦਿੱਤਾ ਹੈ। ਪੰਜਾਬ ਦੇ ਵਿੱਚ 26 ਮਈ ਨੂੰ ਨਿਗਮ ਅਤੇ ਕੌਂਸਲ ਦੀਆਂ ਚੋਣਾਂ ਲਈ ਵੋਟਾਂ ਪੈਣਗੀਆਂ। ਵਿਰੋਧੀ ਧਿਰਾਂ ਨੇ ਰਾਜ ਚੋਣ ਕਮਿਸ਼ਨ ਨੂੰ ਮਿਲ ਕੇ ਮੰਗ ਕੀਤੀ ਸੀ ਕਿ ਇਹ ਚੋਣਾਂ EVM ਮਸ਼ੀਨਾਂ ਨਾਲ ਕਰਵਾਈਆਂ ਜਾਣ। ਚੰਡੀਗੜ੍ਹ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਦੇ ਵਿਚਲੇ ਆਰਮੀ ਪਬਲਿਕ ਸਕੂਲਾਂ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਹਾਸ਼ੀਏ 'ਤੇ ਤੱਕ ਕੇ ਸੰਸਕ੍ਰਿਤ ਭਾਸ਼ਾ ਨੂੰ ਲਾਜ਼ਮੀ ਵਿਸ਼ੇ ਦੇ ਵਜੋਂ ਪੜ੍ਹਾਉਣ ਦੇ ਫੈਸਲੇ ਖਿਲਾਫ਼ ਪੰਜਾਬੀ ਲੇਖਕਾਂ ਦੀ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸੱਦੇ 'ਤੇ ਪੰਜਾਬ ਭਰ ਤੋਂ ਪੁੱਜੇ ਸਾਹਿਤਕਾਰਾਂ ਅਤੇ ਬੁੱਧੀਜੀਵੀਆਂ ਨੇ ਸੈਕਟਰ 17 ਦੇ ਵਿੱਚ ਪੁਲ ਹੇਠਾਂ ਰੋਸ ਧਰਨਾ ਦਿੱਤਾ। ਵੱਖ ਵੱਖ ਬੁਲਾਰਿਆਂ ਨੇ ਆਰਮੀ ਸਕੂਲਾਂ ਦੇ ਵਿੱਚ ਪੰਜਾਬੀ ਨੂੰ ਦਰਕਿਨਾਰ ਕਰਕੇ ਸੰਸਕ੍ਰਿਤ ਨੂੰ ਪਹਿਲ ਦੇਣ ਦੇ ਫੈਸਲੇ ਦੀ ਸਖ਼ਤ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ। ਉਹਨਾਂ ਮਿਲਟਰੀ ਸਕੂਲਾਂ ਲਈ ਜਾਰੀ ਸਰਕੂਲਰ ਵਾਪਸ ਲੈਣ ਦੀ ਵੀ ਮੰਗ ਕੀਤੀ। ਅੰਮ੍ਰਿਤਸਰ ਸੰਨ 1964 ਦੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ਼੍ਰੀ ਪੌਂਟਾ ਸਾਹਿਬ ਨੂੰ ਪਤਿਤ ਮਹੰਤਾਂ ਦੇ ਕਬਜ਼ੇ ਤੋਂ ਆਜ਼ਾਦ ਕਰਵਾਉਣ ਲਈ ਵਾਪਰੇ ਖੂਨੀ ਸਾਕੇ ਦੇ ਵਿੱਚ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੇ ਸ਼ਹੀਦ ਹੋਏ 11 ਨਿਹੰਗ ਸਿੰਘਾਂ ਦੀ ਯਾਦ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵੱਲੋਂ ਸ਼੍ਰੀ ਦਰਬਾਰ ਸਾਹਿਬ ਸਮੂਹ ਸਥਿਤ ਗੁਰਦੁਆਰਾ ਸ਼੍ਰੀ ਮਨਜੀਤ ਸਾਹਿਬ ਦੀਵਾਨ ਹਾਲ ਦੇ ਵਿੱਚ ਗੁਰਮਤਿ ਸਮਾਗਮ ਕਰਵਾਇਆ ਗਿਆ। ਰਾਜ ਸਭਾ ਮੈਂਬਰ ਅਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਆਮ ਆਦਮੀ ਪਾਰਟੀ 'ਤੇ ਰਾਜ ਸਭਾ ਟਿਕਟ ਵੇਚਣ ਦਾ ਦੋਸ਼ ਲਾਇਆ ਹੈ। ਇਸ ਦਾਅਵੇ ਨੇ ਸੂਬਾਈ ਸਿਆਸਤ ਦੇ ਵਿੱਚ ਹਲਚਲ ਮਚਾ ਦਿੱਤੀ ਹੈ। ਆਮ ਆਦਮੀ ਪਾਰਟੀ ਤਰਫੋਂ ਭੱਜੀ ਨੂੰ ਗੱਦਾਰ ਐਲਾਨਿਆ ਗਿਆ ਸੀ। ਆਪ ਨੇਤਾ ਦਵਿੰਦਰ ਯਾਦਵ ਨੇ ਭੱਜੀ ਨੂੰ ਗੱਦਾਰ ਕਿਹਾ। ਸੰਸਦ ਮੈਂਬਰ ਨੇ ਸੋਸ਼ਲ ਮੀਡੀਆ 'ਤੇ ਕਿਹਾ ਕਿ ਮੈਨੂੰ ਗੱਦਾਰ ਕਹਿਣ ਵਾਲਿਓ, ਪਹਿਲਾਂ ਆਪਣੇ ਲੋਕਾਂ ਨੂੰ ਪੁੱਛੋ ਕਿ ਪੰਜਾਬ ਦੇ ਵਿੱਚ ਰਾਜ ਸਭਾ ਸੀਟ ਕਿੰਨੇ 'ਚ ਵੇਚੀ ਗਈ। ਜੇਕਰ ਉਹ ਤੁਹਾਨੂੰ ਨਹੀਂ ਦੱਸਦੇ ਤਾਂ ਮੈਂ ਤੁਹਾਨੂੰ ਦੱਸਾਂਗਾ ਕਿ ਕਿਸ ਨੂੰ ਕਿਸ ਕੋਲੋਂ ਕਿੰਨੀ ਰਿਸ਼ਵਤ ਮਿਲੀ। ਨਵੀਂ ਦਿੱਲੀ ਭਾਰਤੀ ਚੋਣ ਕਮਿਸ਼ਨ ਨੇ 12 ਰਾਜਾਂ ਦੀਆਂ 26 ਰਾਜ ਸਭਾ ਸੀਟਾਂ ਲਈ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਵੋਟਿੰਗ 18 ਜੂਨ ਨੂੰ ਹੋਵੇਗੀ। ਜਿਹੜੇ ਮੈਂਬਰ ਰਾਜ ਸਭਾ 'ਚੋਂ ਸੇਵਾ ਮੁਕਤ ਹੋ ਰਹੇ ਹਨ ਉਹਨਾਂ ਦੇ ਵਿੱਚ ਕਾਂਗਰਸ ਪ੍ਰਧਾਨ ਮਲਕਾਰਜੁਨ ਖੜਗੇ, ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ, ਸੀਨੀਅਰ ਕਾਂਗਰਸ ਨੇਤਾ ਦਿੱਗ ਵਿਜੇ ਸਿੰਘ ਅਤੇ JDS ਦੇ ਮੁਖੀ HD ਦੇਵਗੌੜਾ ਸ਼ਾਮਲ ਹਨ। ਨਵੀਂ ਦਿੱਲੀ ਸਰਕਾਰੀ ਤੇਲ ਕੰਪਨੀਆਂ ਨੇ ਸ਼ਨਿਚਰਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ 91 ਪੈਸੇ ਪ੍ਰਤੀ ਲੀਟਰ ਤੱਕ ਦਾ ਵਾਧਾ ਕਰਕੇ ਜਨਤਾ ਦਾ ਲੱਕ ਤੋੜ ਦਿੱਤਾ ਹੈ। ਪਿਛਲੇ 10 ਦਿਨਾਂ ਦੇ ਅੰਦਰ ਤੇਲ ਦੀਆਂ ਕੀਮਤਾਂ ਦੇ ਵਿੱਚ ਕੀਤਾ ਗਿਆ ਇਹ 3ਜਾ ਵੱਡਾ ਵਾਧਾ ਹੈ।
ਹਰ ਵਰਗ ਦੇ ਬਜਟ ਦਾ ਸੰਤੁਲਨ ਪੂਰੀ ਤਰ੍ਹਾਂ ਵਿਗੜ ਗਿਆ ਹੈ। ਦਿੱਲੀ ਦੇ ਵਿੱਚ ਪੈਟਰੋਲ ਦੀ ਕੀਮਤ 99.51 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਈ ਹੈ। ਡੀਜ਼ਲ ਦੀਆਂ ਕੀਮਤਾਂ ਵਿੱਚ 91 ਪੈਸੇ ਦਾ ਉਛਾਲ ਆਇਆ ਅਤੇ ਹੁਣ ਡੀਜ਼ਲ 92.49 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਸਪਸ਼ਟ ਕੀਤਾ ਹੈ ਕਿ ਮੌਜੂਦਾ ਸਮੇਂ ਪਰਮਾਣੂ ਮੁੱਦੇ ਨਾਲ ਜੁੜੇ ਕਿਸੇ ਵੀ ਵੇਰਵੇ ਬਾਰੇ ਕੋਈ ਚਰਚਾ ਨਹੀਂ ਕੀਤੀ ਜਾ ਰਹੀ। ਅੰਤਰਰਾਸ਼ਟਰੀ ਪੱਧਰ 'ਤੇ ਇਸ ਮੁੱਦੇ ਨੂੰ ਬੇਹੱਦ ਸੰਵੇਦਨਸ਼ੀਲ ਮੰਨਿਆ ਜਾ ਰਿਹਾ ਹੈ। ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਈਰਾਨ ਦੇ ਨਾਲ ਗੱਲਬਾਤ ਦੇ ਵਿੱਚ ਥੋੜ੍ਹੀ ਪ੍ਰਗਤੀ ਹੋਈ ਹੈ, ਸਮਝੌਤਾ ਹੋਵੇਗਾ ਜਾਂ ਜੰਗ ਦੁਬਾਰਾ ਸ਼ੁਰੂ ਹੋਏਗੀ, ਇਹਦੇ ਬਾਰੇ ਅਨਿਸ਼ਚਿਤਤਾ ਬਣੀ ਹੋਈ ਹੈ, ਕੁਛ ਕਿਹਾ ਨਹੀਂ ਜਾ ਸਕਦਾ। ਟੋਰਾਂਟੋ ਬ੍ਰੈਂਪਟਨ ਦੇ ਸਾਬਕਾ ਸਿਟੀ ਕੌਂਸਲਰ ਬੀਬੀ ਅਵਤਾਰ ਕੌਰ ਔਜਲਾ ਦਾ ਹੋਣਹਾਰ ਪੁੱਤਰ ਵਿਕਰਮਜੀਤ ਸਿੰਘ ਵਿਕ ਔਜਲਾ ਕਨੇਡਾ ਦੇ ਵਿੱਚ ਜੱਜ ਬਣ ਗਿਆ ਹੈ। ਜ਼ਿਲ੍ਹਾ ਲੁਧਿਆਣਾ ਦੀ ਤਹਿਸੀਲ ਖੰਨਾ ਦੇ ਪਿੰਡ ਨਸਰਾਲੀ ਦੇ ਪਿਛੋਕੜ ਨਾਲ ਸੰਬੰਧਿਤ ਵਿਕ ਔਜਲਾ ਬ੍ਰੈਂਪਟਨ ਸ਼ਹਿਰ ਦੇ ਵਿੱਚ ਪੜ੍ਹਿਆ ਅਤੇ ਫਿਰ ਯੋਰਕ ਯੂਨੀਵਰਸਿਟੀ ਤੋਂ ਡਿਗਰੀ ਕਰਕੇ ਬ੍ਰੈਂਪਟਨ ਦੀ ਕੋਰਟ ਦੇ ਵਿੱਚ 2011 ਤੋਂ ਅਸਿਸਟੈਂਟ ਕਰਾਊਨ ਅਟਾਰਨੀ ਦੇ ਅਹੁਦੇ 'ਤੇ ਕੰਮ ਕਰਦਾ ਰਿਹਾ। ਲੰਡਨ ਪੰਜਾਬੀ ਮੂਲ ਦੇ ਕੌਂਸਲਰ ਪਾਲ ਸਿੰਘ ਨੂੰ ਸਾਲ 2026-27 ਲਈ ਰਸਮੀ ਤੌਰ 'ਤੇ ਵੁਲਵਰਹੈਂਪਟਨ ਦਾ ਨਵਾਂ ਮੇਅਰ ਚੁਣ ਲਿਆ ਗਿਆ ਹੈ। ਕੌਂਸਲਰ ਪਾਲ ਸਿੰਘ ਪਿਛਲੇ ਲਗਭਗ 20 ਸਾਲਾਂ ਤੋਂ ਸਥਾਨਕ ਲੋਕਾਂ ਦੀ ਸੇਵਾ ਕਰ ਰਹੇ ਹਨ। ਪਹਿਲਾਂ ਉਹ ਡਿਪਟੀ ਮੇਅਰ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ। ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਮਨਸੂਰਪੁਰ ਦੇ ਵਿੱਚ ਜਨਮੇ ਅਤੇ 1973 ਤੋਂ UK ਦੇ ਵਿੱਚ ਰਹਿਣ ਵਾਲੇ ਪਾਲ ਸਿੰਘ ਨੇ ਦੱਸਿਆ ਕਿ ਉਹ 8 ਸਾਲ ਦੀ ਉਮਰ ਦੇ ਵਿੱਚ UK ਆਏ ਸਨ ਅਤੇ 2007 ਦੇ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਪਹਿਲੇ ਪੰਜਾਬੀ ਕੌਂਸਲਰ ਬਣੇ ਸਨ। ਐਵਰਸੋਲ ਸਿਟੀ ਆਫ ਵੈਨਕੂਵਰ ਵੱਲੋਂ ਗੁਰੂ ਨਾਨਕ ਜਹਾਜ਼ ਨੂੰ ਸਮਰਪਿਤ ਐਲਾਨਨਾਮਾ ਜਾਰੀ ਕੀਤਾ ਗਿਆ। 23 ਮਈ 1914 ਨੂੰ ਗੁਰੂ ਨਾਨਕ ਜਹਾਜ਼ ਵੈਨਕੂਵਰ ਦੇ ਸਮੁੰਦਰੀ ਤੱਟ 'ਤੇ ਪਹੁੰਚਿਆ ਸੀ ਅਤੇ 2 ਮਹੀਨੇ ਨਸਲੀ ਜਬਰ ਦੇ ਮਗਰੋਂ ਜਹਾਜ਼ ਨੂੰ ਨਸਲਵਾਦੀ ਸਰਕਾਰ ਵੱਲੋਂ ਕਨੇਡਾ ਦੀ ਧਰਤੀ ਤੋਂ ਅਣਮਨੁੱਖੀ ਤਸ਼ੱਦਦ ਕਰਦੇ ਹੋਏ ਵਾਪਸ ਮੋੜ ਦਿੱਤਾ ਗਿਆ ਸੀ। ਸਨ ਫਰਾਂਸਿਸਕੋ ਸਿੱਖ ਆਫ ਅਮਰੀਕਾ ਵੱਲੋਂ ਇੰਗਲੈਂਡ 'ਚ ਆਪਣੇ ਸਾਲਾਨਾ ਅਤੇ ਵਿਸਾਖੀ ਵਿਸ਼ੇਸ਼ ਸਮਾਗਮ ਸਿੱਖ ਹੀਰੋ ਅਵਾਰਡ 2026 ਮੌਕੇ ਵਨ ਵੀਟ ਗਰੁੱਪ ਦੇ ਮੁੱਖ ਸੰਚਾਲਕ ਬਹਾਦਰ ਸਿੰਘ ਸੇਲਮ ਨੂੰ ਸਿੱਖ ਹੀਰੋ ਅਵਾਰਡ 2026 ਦੇ ਨਾਲ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ ਨਾ ਸਿਰਫ ਅਮਰੀਕਾ ਦੇ ਵਿੱਚ ਰਹਿੰਦਿਆਂ ਸਮਾਜਿਕ ਸੇਵਾਵਾਂ ਦੇ ਵਿੱਚ ਅੱਗੇ ਹੋ ਕੇ ਭੂਮਿਕਾ ਨਿਭਾਈ, ਸਗੋਂ ਉੱਤਰ ਪ੍ਰਦੇਸ਼ ਦੇ ਭੀਰਾ ਖੀਰੀ ਆਪਣੇ ਜੱਦੀ ਕਸਬੇ ਦੇ ਵਿੱਚ 3 ਵੱਡੇ ਹਸਪਤਾਲ, ਮੈਡੀਕਲ ਕਾਲਜ ਅਤੇ ਪੰਜਾਬ ਦੇ ਵਿੱਚ ਸ਼੍ਰੀ ਚਮਕੌਰ ਸਾਹਿਬ ਵਿਖੇ ਸਿਹਤ ਸੇਵਾਵਾਂ ਪ੍ਰਦਾਨ ਕਰਕੇ ਪੰਜਾਬੀਆਂ ਦੀ ਗੌਰਵਮਈ ਸਮਾਜ ਸੇਵੀ ਵਿਰਾਸਤ ਨੂੰ ਕਾਇਮ ਰੱਖਿਆ ਹੈ। ਚੀਨ ਦੀ ਇੱਕ ਕੋਲੇ ਦੀ ਖਾਣ ਦੇ ਵਿੱਚ ਹੋਏ ਗੈਸ ਧਮਾਕੇ ਵਿੱਚ 82 ਲੋਕਾਂ ਦੀ ਮੌਤ ਹੋ ਗਈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਸ਼ੀ ਜਿਨਪਿੰਗ ਨਾਲ ਗੱਲਬਾਤ ਕਰਨ ਲਈ ਚੀਨ ਦਾ ਦੌਰਾ ਸ਼ੁਰੂ ਕਰ ਦਿੱਤਾ ਹੈ। ਹੈਦਰਾਬਾਦ ਦੇ ਵਿੱਚ ਖੇਡੇ ਗਏ ਕੱਲ੍ਹ IPL ਦੇ ਮੈਚ ਦੇ ਵਿੱਚ ਸਨਰਾਈਜ਼ਰ ਹੈਦਰਾਬਾਦ ਨੇ ਰਾਇਲ ਚੈਲੇਂਜਰ ਬੰਗਲੁਰੂ ਨੂੰ 55 ਦੌੜਾਂ ਦੇ ਨਾਲ ਹਰਾਇਆ ਅਤੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸਨਰਾਈਜ਼ਰ ਹੈਦਰਾਬਾਦ ਨੇ 20 ਓਵਰਾਂ ਦੇ ਵਿੱਚ 4 ਵਿਕਟਾਂ ਦੇ ਨੁਕਸਾਨ 'ਤੇ 255 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ। ਰਾਇਲ ਚੈਲੇਂਜਰ ਬੰਗਲੁਰੂ ਦੀ ਟੀਮ ਨੇ ਵੀ ਚੰਗੀ ਖੇਡ ਦਿਖਾਈ ਪਰ ਉਹ 20 ਓਵਰਾਂ ਦੇ ਵਿੱਚ 4 ਵਿਕਟਾਂ ਗਵਾ ਕੇ 200 ਦੌੜਾਂ ਹੀ ਬਣਾ ਸਕੀ। ਇਹ ਸਨ ਅੱਜ ਦੀਆਂ ਖਬਰਾਂ। ਸਾਡਾ ਅੱਜ ਦਾ ਪੰਜਾਬੀ ਪ੍ਰੋਗਰਾਮ ਹੁਣ ਸਮਾਪਤ ਹੋਣ ਜਾ ਰਿਹਾ ਹੈ। ਇਜਾਜ਼ਤ ਦਿਓ, ਨਵਾਂ ਪ੍ਰੋਗਰਾਮ ਲੈ ਕੇ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ। ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਪਰਮਾਤਮਾ ਅੱਗੇ ਦੁਆ ਹੈ ਕਿ ਹਰ ਘਰ ਵਿੱਚ ਖੁਸ਼ੀਆਂ ਖੇੜੇ, ਚੜ੍ਹਦੀ ਕਲਾ ਰਹੇ, ਹਰ ਇੱਕ ਨੂੰ ਤੰਦਰੁਸਤੀ ਪਰਮਾਤਮਾ ਬਖਸ਼ੇ। ਅਤੇ ਲਓ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਸੁਣਦੇ ਹਾਂ ਕੁਝ ਗੀਤ।

ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਪਰਮਾਤਮਾ ਅੱਗੇ ਦੁਆ ਹੈ ਕਿ ਹਰ ਘਰ ਵਿੱਚ ਖੁਸ਼ੀਆਂ ਖੇੜੇ, ਚੜ੍ਹਦੀ ਕਲਾ ਰਹੇ, ਹਰ ਇੱਕ ਨੂੰ ਤੰਦਰੁਸਤੀ ਪਰਮਾਤਮਾ ਬਖਸ਼ੇ। ਅਤੇ ਲਓ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਸੁਣਦੇ ਹਾਂ ਕੁਝ ਗੀਤ।